ਦੇ ਮੁਖੇ ਵਿਹਣ ਲਾ ਜਾਇਓ। ਮਾਂ ਵੇਠੁਸ ਮਨ ਮੇਂ ਸੋਚਣ ਲੱਗੁਸ, ਮੁੰਜੇ ਸਾਹਮੂ ਵੇਠਲ ਸ਼ਖਸ ਖੇ ਸ਼ਾਇਦ ਕਾ ਗਲਤ ਫਹਿਮੀ ਥੀ ਰਹੀ ਹੈ। ਥੀ ਸਕੇ ਤੋ ਰਾਜਨ ਰਾਮਾਣੀ ਨਾਲੇ ਕੋ ਬਿਓ ਸ਼ਖਸ MP ਮਿਨਿਸਟਰ ਜਾਂ ਸਰਕਾਰੀ ਖਾਤੇ ਮੇਂ ਸੈਕਟਰੀ ਜੇ ਅਹੁਦੇ ਤੇ ਹੋਜੇ, ਪਰ ਮਾਂ ਤਾਂ ਬੈਂਕ ਜੋ ਮਾਮੂਲੀ ਕਲਾਰਕ ਰਾਜਨ ਰਾਮਾਣੀ ਆਇਆ। ਮੁੰਜੇ ਵਿਚਾਰਨ ਜੋ ਸਿਲਸਿਲੋ ਮੁੰਜੇ ਸਾਹਮੂ ਵੇਠਲ ਸ਼ਖਸ ਜੇ ਆਵਾਜ਼ ਸਾਂ ਟੁੱਟੋ, ਜੇ ਪੁੱਛੋ ਬੁਧਾਇਓ ਛਾ ਪੀਂਦਾ, ਥਦੋ ਜਾਂ ਗਰਮ? ਮੁੰਹਿੰਜਾ ਚਪ ਸੁਭਜੀ ਆ। ਮਾਣਹੁਨਿ ਖਾਂ ਤਰ੍ਹਾਂ ਤਰ੍ਹਾਂ ਜੂੰ ਗਾਲ੍ਹਿਯੂੰ ਬੁਧਿਯੂੰ ਹੋਇਮ ਤਾਂ ਇਸਕੂਲਨ ਵਾਰਾ ਕੀਅਂ ਬਾਰਨ ਜੀ ਦਾਖਲਾ ਵਕਤ ਮਾਇਟਨ ਕੇ ਜ਼ਰੀ ਜ਼ਰੀ ਗਾਲ੍ਹ ਲਾਇ ਧਿੱਕਾ ਖਾਰਾਈਂਦਾ ਆਹਿਨ, ਸਤਾਈਂਦਾ ਆਹਿਨ, ਵਗੈਰਾ ਵਗੈਰਾ। ਪਰ ਹਿਤ ਤਾਂ ਗੰਗਾ ਉਲਟੀ ਵਹੀ ਰਹੀ ਹੋਈ, ਐਂ ਕਲਯੁਗ ਮੇਂ ਗੰਗਾ ਕੇ ਬ ਮਾਣੂ ਹੀ ਉਲਟੋ ਵਾਹਿ ਸਕਣ ਤਾ, ਇੱਕ ਦੌਲਤਮੰਦ ਬਿਓ ਰਾਜਨੀਤਿਕ ਨੇਤਾ। ਮਾਂ ਨ ਦੌਲਤਮੰਦ ਆਇਆ ਐਂ ਨ ਰਾਜਨੀਤਿਕ ਨੇਤਾ, ਤਾਂ ਪੋਇ ਹੀ ਚਮਤਕਾਰ ਕੀਅਂ ਥਿਓ? ਮੁੰਹਿੰਜੇ ਦਿਮਾਗ ਤੇਜ਼ ਡੋੜਦੇ ਸੁਤਲ ਦਿਮਾਗ ਅੰਦਰ ਟੁਬੀ ਲਗਾਈ। ਸਾਹਮੂੰ ਵੇਠਲ ਸ਼ਖਸ ਜੀ ਵਾਕਫੀਅਤ ਗੋਲਣ ਜੀ ਕੋਸ਼ਿਸ਼ ਕਯਮ, ਖੇਤਰਾ ਹੀ ਦਫ਼ਾ ਉਹਨੇ ਸ਼ਖਸ ਜੇ ਚਿਹਰੇ ਤੇ ਨਜ਼ਰ ਪਈ ਐਂ ਸਵਾਲ ਬਣਜੀ ਖਾਲੀ ਵਾਪਸ ਵਰੀ। ਆਖਿਰ ਮਨ ਹੀ ਮਨ ਮੇਂ ਮੂੰਹ ਹਾਰ ਮਨੇ ਖਾਂਸ ਪੁੱਛੋ, ਤਵਾਂ ਮੂਂਖੇ ਕੀਅਂ ਸੁਞਾਣੋ? ਹੁਣ ਮੁੰਹਿੰਜੇ ਸਵਾਲ ਜੋ ਜਵਾਬ ਡਿਆਣ ਬਦਲਾਂ ਖਿਲਣਦੇ ਪੁੱਛੋ, ਤਵਾਂ ਮੂਂਖੇ ਨਾ ਸੁਝਾਤੋ? ਮੂੰ ਕੰਧ ਧੂਣੇ ਨ ਕਈ, ਹਿਨ ਉਤਸਾਹ ਮਾਂ ਚਯੋ, ਮਾਂ ਝੁੰਝੁਨਵਾਲਾ। ਦਿਮਾਗ ਤੇ ਇੱਕ ਦਫ਼ੋ ਵਰੀ ਜ਼ੋਰ ਲਈ ਝੁੰਝੁਨਵਾਲਾ ਜੋ ਜਾਪ ਜਪੀਂਦੇ ਜਪੀਂਦੇ ਮੂੰ ਵਰੀ ਟੁਬੀ ਲਗਾਈ। ਮਿਸਟਰ ਝੁੰਝੁਨਵਾਲਾ, ਜਿਹੇ ਮੁਖੜੇ ਮੇਂ ਹੀਅਰ ਮਸਕਰੇ ਅਦਾਕਾਰ ਪੋਲਸਨ ਜੋ ਮੁਖੜੋ ਨਜ਼ਰ ਅਚੀ ਰਹੇ ਹੋ, ਨ ਸੁਝਾਣਦੇ ਬਿ ਉਨ ਖੁਸ਼ ਮਿਜ਼ਾਜ ਸ਼ਖਸ ਲਾਇ ਹੀਅਰ ਮੁੰਹਿੰਜੇ ਮਨ ਮੇਂ ਪੈਂਜਾ ਪੋ ਅਹਿਸਾਸ ਥਿਅਣ ਲਗੋ। ਮੂਂਖੇ ਵਿਚਾਰਨ ਮੇਂ ਗਲਤਾਨ ਡਿਸੀ, ਮੁੰਹਿੰਜੀ ਮੁਸ਼ਕਲਾਤ ਜੋ ਅੰਦਾਜ਼ ਲਗਾਏ ਹੁਣ ਵਰੀ ਟੈਕ ਡੀਂਦੇ ਚਾਹੋ, ਤਵਾਂ ਸ਼ਾਇਦ ਅਜਾ ਤਾਈਂ ਮੂਂਖੇ ਸੁਝਾਣ ਜੀ ਕੋਸ਼ਿਸ਼ ਕਰੇ ਰਿਹਾ ਆਯੋ, ਤਵਾਂ ਸ਼ਾਇਦ ਅਜਾ ਤਾਈਂ ਮੂਂਖੇ ਸੁਝਾਣ ਜੀ ਕੋਸ਼ਿਸ਼ ਕਰੇ ਰਿਹਾ ਆਯੋ। ਮਾਂ ਤੋਂ ਤਵਾਂਖੇ ਯਾਦ ਜਾ ਰਿਹਾ, ਇੱਕ ਡੀ ਕਿਹ ਕੰਮ ਸੰਘੇ ਮਾਂ ਤਵਾਂਜੀ ਬੈਂਕ ਮੇਂ ਆਯੋ ਹੋਸ, ਦਰਵਾਜ਼ੇ ਜੇ ਸਾਹਮੂੰ ਵਾਰੇ ਕਾਊਂਟਰ ਤੇ ਤਵਾਂ ਵੇਠਾ ਹੋਆ। ਮਾਂ ਤਕੜ ਮੇਂ ਹੋਸ, ਇਨ ਕਰੇ ਪੈਂਜੇ ਕੰਮ ਬਾਬਤ ਪੁੱਛਾ ਗੱਛਾ ਕਰਨ ਲਾਇ ਸਿੱਧੋ ਤਵਾਂ ਵਟ ਹਲਿਓ ਆਯੁਸਿ। ਤਵਾਂ ਨ ਸਿਰਫ਼ ਮੂਂਖੇ ਸੁਠੇ ਨਮੂਨੇ ਗਾਈਡ ਕਯੋ, ਪਰ ਪੈਂਜੇ ਕਾਊਂਟਰ ਤਾਂ ਉਥੀ ਪਾਸੇ ਵਾਰੇ ਕਾਊਂਟਰ ਤੇ ਵੇਠਲ ਸੱਜਣ ਕੇ ਬੁਧਾਏ, ਮੁੰਹਿੰਜੋ ਕੰਮ ਕਰਾਏ ਜਣ ਮੇਂ ਨਿਸਵਾਰਥ ਮੁੰਹਿੰਜੀ ਮਦਦ ਕਈ। ਉਨ ਡੀ ਮੂੰ ਤਵਾਂਜੋ ਨਾਲੋ ਪੈਂਜੀ ਡਾਇਰੀਅ ਮੇਂ ਨੋਟ ਕਰੇ ਛਡਿਓ, ਤਵਾਂ ਵਿਸਾਰੇ ਸਗੋ ਥਾ ਮੂਂਖੇ, ਛੋ ਤ ਤਵਾਂ ਵਟ ਨ ਜਾਣ ਕੇਤਰਾ ਮੂੰ ਜਿਹੜਾ ਈਂਦਾ ਹੁੰਦਾ ਜਿੰਜੀ ਤਵਾਂ ਮਦਦ ਕਈ ਹੁੰਦੀ। ਪਰ ਮਾਂ ਤਵਾਂਜੇ ਨਿਸਵਾਰਥ ਮਦਦ ਸਬਬ ਤਵਾਂਖੇ ਕਦੇ ਨ ਵਿਸਾਰੇ ਸਕੰਦੁਸਿ। ਏਤਰੇ ਮੇਂ ਪਟੇ ਵਾਲੋ ਥਦੀ ਥਦੀ ਗੋਲਡ ਸਪਾਟ ਖਣੀ ਆਇਓ, ਮੁੰਹਿੰਜੀ ਜਿਜਕ ਜੋ ਅੰਦਾਜ਼ ਲਗਾਈਂਦੇ ਉਨ ਮੂਂਖੇ ਗੋਲਡ ਸਪਾਟ ਪੀਣ ਲਾਇ ਜ਼ੋਰ ਭਰੀਂਦੇ ਚਯੋ। ਬੁਧਾਇਓ ਮਿਸਟਰ ਰਾਮਾਣੀ, ਮਾਂ ਤਵਾਂਜੇ ਲਾਇ ਛਾ ਥੋ ਕਰੇ ਸਕਾਂ? ਮੁੰਹਿੰਜੀ ਜਿਜਕ ਅਜਾ ਤਾਈਂ ਕਾਇਮ ਹੋਈ, ਝਿਜਕੰਦੇ ਹੀ ਮੂੰ ਖੇਸਿ ਚਯੋ, ਪੈਂਜੇ ਪੁੱਟ ਅਨਿਲ ਲਾਇ ਜੂਨੀਅਰ ਕੇ ਜੀ ਮੇਂ ਦਾਖਲਾ ਵਠਣ ਆਇਓ ਆਇਆਂ। ਮਿਸਟਰ ਝੁੰਝੁਨਵਾਲਾ ਟਹਿਕ ਦੀਂਦੇ ਚਯੋ, ਬਸ ਏਤਰੀ ਗਾਲ ਆਏ, ਤਾਂ ਫਿਕਰ ਨਾ ਕਰੋ, ਤਵਾਂਜੇ ਪੁੱਟ ਕੇ ਇਨ ਸਕੂਲ ਮੇਂ ਜ਼ਰੂਰ ਦਾਖਲਾ ਮਿਲੰਦੀ। ਮਿਸਟਰ ਝੁੰਝੁਨਵਾਲਾ ਜੋ ਟਹਿਕ ਮੂੰਖੇ ਹੀਅਰ ਈਅਂ ਲਗੋ ਜਣ ਮਾਂ ਬਾਹਰ ਹੋਜਾਂ ਐਂ ਬਸ ਥੀਂਦੋ ਹੋਜੇ। ਹੁਣ ਪੈਂਜੇ ਟੇਬਲ ਜੇ ਖਾਨੇ ਮਾਂ ਇੱਕ ਫੋਰਮ ਕੱਢੀ, ਮੂੰਡਾਂ ਵਧਾਈਂਦੇ ਚਯੋ, ਤਵਾਂ ਹੀ ਫੋਰਮ ਭਰੇ ਜੋ। ਫੋਰਮ ਭਰੀਂਦੇ ਹੀ ਮਨ ਜੀ ਉਠਖੁਟ ਮਿਟਾਉਣ ਲਾਇ ਮੂੰ ਖਾਂਸ ਪੁੱਛੋ, ਡੋਨੇਸ਼ਨ ਘਣੋ ਦੇਣੋ ਪਵੰਦੋ? ਜਪਨ ਤੇ ਰਾਜ ਵਰੀ ਮੁਸ਼ਕ ਆਣੀ ਦੇ ਹੁਣ ਪੁੱਛੋ, ਤਵਾਂ ਘਣੋ ਦੇਈ ਸਕੰਦਾ? ਮੂੰ ਵਰਾਣੋ ਮਾਂ ਪਾਣ ਸਾਂ ਗੱਡ 6000 ਰੁਪਿਆ ਖਣੀ ਆਇਓ ਆਇਆਂ। ਚਿਹਰੇ ਕੇ ਬਨਾਵਟੀ ਬਣਾਈਂਦੇ ਹੁਣ ਤਾਜੁ ਮਾਂ ਚਯੋ, ਬਸ ਮੂੰ ਪੈਂਜੀ ਮਜਬੂਰੀ ਜ਼ਾਹਿਰ ਕਹਿੰਦੇ ਖੇਸ ਬੁਧਾਇਓ, ਇਤਾਂ ਉਤਾਂ ਉਧਰ ਖਣੀ ਏਤਰਾ ਹੀ ਇਕੱਠਾ ਕਰ ਸਕਿਉਸਿ। ਹੁਣ ਵਰੀ ਇੱਕ ਟਹਿਕ ਦਿਨੋ, ਹਿਨ ਦਫ਼ੇ ਹੁਣ ਜੋ ਟਹਿਕ ਈਅਂ ਲਗੋ ਜਣ ਮੁੰਹਿੰਜੇ ਆਸ ਪਾਸ ਨਿਰਾਸ਼ਾ ਐਂ ਨਾਉਮੇਦੀ ਜੂੰ ਖੰਟੀਆਂ ਵਜੀ ਰਹੀਆਂ ਹੁਜਨਿ। ਮੁੰਹਿੰਜੇ ਚਿਹਰੇ ਤੇ ਮੁੰਹਿੰਜੇ ਮਨ ਜਾ ਭਾਵ ਤੁਰਤ ਹੀ ਨੁਮਾਇਆਂ ਥੀ ਪਾਉਂਦਾ ਆਹਿਨਿ। ਮੁੰਹਿੰਜੇ ਚਿਹਰੇ ਤੇ ਉਭਰਿਲ ਪਰੇਸ਼ਾਨੀ ਜੂੰ ਰੇਖਾਊਂ ਭਾਂਪੇ, ਮਿਸਟਰ ਝੁੰਝੁਨਵਾਲਾ ਮੂਂਖੇ ਦਿਲਾਸੋ ਡੇਈ ਚਯੋ, ਮਿਸਟਰ ਰਾਮਾਣੀ ਕੁਝ ਮਾਣਨ ਵਟ ਜ਼ਰੂਰਤ ਖਾਂ ਵਧੀਕ ਦੌਲਤ ਹੁੰਦੀ ਆਏ, ਉਨ ਕਰੇ ਉਨ੍ਹਾਂ ਮਾਣਹੁਨਿ ਖਾਂ ਅਸੀਂ ਡੋਨੇਸ਼ਨ ਜੇ ਰੂਪ ਮੇਂ ਧਨ ਜੀ ਆਸ਼ਾ ਰੱਖਣਾ ਆਹਿਓ। ਪਰ ਸਕੂਲ ਸਹੀ ਨਮੂਨੇ ਹਲਾਇਣ ਲਾਇ ਸਿਰਫ਼ ਧਨ ਜੀ ਜ਼ਰੂਰਤ ਨ ਥੀਂਦੀ ਆਏ, ਇਨ ਕਰੇ ਜਿਨ ਮਾਣਹੁਨਿ ਵਟ ਇਨਸਾਨ ਜ਼ਾਤ ਲਾਇ ਅਕੀਚਾਰ ਸਦਭਾਵਨਾਊਂ ਹੁੰਦੀਆਂ ਆਹਿਨਿ, ਉਨ੍ਹਾਂ ਖਾਂ ਡੋਨੇਸ਼ਨ ਤੌਰ ਅਸੀਂ ਸਦਭਾਵਨਾਊਂ ਘੁਰਦਾ ਆਹਿਓ। ਤਵਾਂ ਪਿਣ ਉਨ੍ਹਾਂ ਮਾਣਹੁਨਿ ਮਾਂ ਆਇਓ, ਇਨ ਕਰੇ ਤਵਾਂ ਹਿਨ ਸਕੂਲ ਲਾਇ